0: ਸਤਿ ਜੀ ਬੇਟਾ ਜੀ, ਪੰਜਾਬ ਸੇ ਬੋਲਤਾ ਹੂੰ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਭਾਈ।
1: ਸਤਿ ਸ਼੍ਰੀ ਅਕਾਲ ਸਰ,
0: ਕੈਸੇ ਜੀ? ਮੈਂ ਪਹਿਲੀ ਵਾਰ ਕਾਲ ਲਗਾਈ ਹੈ ਜੀ ਅੱਜ।
1: ਕਿਆ ਬਾਤ ਹੈ ਸਰ, ਬਹੁਤ ਬਹੁਤ ਸਵਾਗਤ ਹੈ ਕਾਰਜਕ੍ਰਮ ਮੇ।
0: ਹਾਂਜੀ ਬੇਟਾ ਜੀ, ਆਪ ਜੀ ਕਿਹੜਾ ਮਾੜੀ ਜਾਣਕਾਰੀ ਦੇ ਦੋ ਬੇਟਾ ਜੀ, ਕਿਹੜਾ ਸਟੇਸ਼ਨ ਆ ਜੀ ਇਹ?
1: ਸਰ ਇਹ ਉੱਤਰ ਪ੍ਰਦੇਸ਼ ਮੇ ਆਕਾਸ਼ਵਾਣੀ ਓਬਰਾ ਸੇ ਹਮਾਰੀ ਆਪਕੀ ਬਾਤਚੀਤ ਹੋ ਰਹੀ ਹੈ।
0: ਹਾਂਜੀ ਬੇਟਾ ਜੀ, ਇਹੀ ਸਟੇਸ਼ਨ ਲਾ ਜੀ, ਮੁਝੇ ਲਕੇਂਦਰ ਵਰਮਾ ਮੱਧ ਪ੍ਰਦੇਸ਼ ਚ ਉਹਨਾਂ ਨੇ ਜੋੜਿਆ ਬਈ, ਪਹਿਲੀ ਵਾਰ ਕਾਲ ਲਗਾਇਆ ਹੈ ਬੇਟਾ।
1: ਕਿਆ ਬਾਤ ਹੈ ਸਰ, ਬਹੁਤ ਬਹੁਤ ਸਵਾਗਤ ਹੈ ਕਾਰਜਕ੍ਰਮ ਮੇ। ਸਰ ਆਪਣੇ ਬਾਰੇ ਮੈਂ ਬਤਾ।
0: ਬੇਟਾ ਤੁਹਾਰੇ ਸਾਥ ਬੇਟਾ ਬਾਤ ਕਰਕੇ ਮੁਝੇ ਬਹੁਤ ਅੱਛਾ ਲਗਾ। ਹਮ ਬੇਟਾ ਤੁਹਾਰੇ ਨਾ ਪ੍ਰੋਗਰਾਮ ਪੂਰੇ ਡੇਲੀ ਰੇ ਸੁਣਿਆ ਕਰਾਂਗੇ ਬੇਟਾ, ਕੰਟੀਨਿਊ ਸੁਣਿਆ ਕਰਾਂਗੇ।
1: ਬਿਲਕੁਲ ਸਰ, ਬਹੁਤ ਬਹੁਤ ਧੰਨਵਾਦ ਸਰ ਕਿ ਆਪਕੋ ਬਾਤ ਕਰਕੇ ਬਹੁਤ ਅੱਛਾ ਲਗ ਰਿਹਾ ਹੈ। ਸਰ ਆਪਣੇ ਬਾਰੇ ਮੈਂ ਬਤਾਏ, ਕਿਆ ਕਰਤੇ ਹੈ ਆਪ?
0: ਮੈਂ ਬੇਟਾ ਖੇਤੀਬਾੜੀ ਕਾ ਕਾਮ ਕਰਤਾ ਹੂੰਗਾ।
1: ਅੱਛਾ ਸਰ, ਕਿਤਨੇ ਵਰਸ਼ੋ ਸੇ ਆਪ ਲਗੇ ਹੈ?
0: ਬੇਟਾ ਮੇਰੇ ਪਿਓ ਦਾਦਾ ਪਹਿਲਾਂ ਹੀ ਕੰਮ ਕਰਦੇ ਸੀ, ਸਾਨੂੰ ਤਾਂ ਬਹੁਤ ਚਾਲ ਹੋ ਚਾਲ 80 ਦਾ ਕੰਮ ਕਰਦਾ ਭਾਈ ਮੈਂ, 1980 ਦਾ।
1: ਅੱਛਾ ਸਰ, ਤੋ ਅਭੀ ਕੈਸਾ ਮੌਸਮ ਹੈ ਆਪਕੀ ਤਰਫ?
0: ਬੇਟਾ ਮੌਸਮ ਤਾਂ ਸਾਡੇ ਜੀ ਜਿਹੜਾ ਵੈਦਰ ਆ ਜੀ ਉਹ ਬਹੁਤ ਹੀਟ ਵਾਦਰ ਆ ਜੀ, ਵੈਦਰ ਆ ਜੀ ਤੇ ਜੀ 35 ਤਾਪਮਾਨ ਆ ਬੇਟਾ, ਪਹਿਲੇ ਜਿਆਦਾ ਤਾ
1: ਜੀ ਜੀ।

0: ਜਿਹੜਾ ਬਾਰਿਸ਼ ਸਾਡੇ ਅਭੀ ਅਭੀ ਇੱਕ ਵਾਰ ਹੋਈ ਹੈ, ਨਿੱਕੀ ਜਿਹੀ ਬਾਰਿਸ਼ ਹੋਈ ਹੈ, ਥੋੜੀ ਥੋੜੀ ਮਿਹਨਤ ਮੈਂ ਤੇ ਮੁੜ ਕੇ ਬਾਰਿਸ਼ ਨਹੀਂ ਹੋਈ ਬੇਟਾ।
1: ਅੱਛਾ, ਔਰ ਕਿਆ ਕਹਿਣਾ ਚਾਹੇਂਗੇ ਇਸ ਮੌਸਮ ਮੇਂ ਕੈਸੇ ਹਮੇਂ ਸਾਵਧਾਨੀ ਰੱਖਣੀ ਚਾਹੀਏ, ਕੈਸੇ ਆਪ ਆਪਣਾ ਖਿਆਲ ਰੱਖਤੇ ਹੈ?
0: ਸਾਵਧਾਨੀ ਤੋ ਬੇਟਾ ਇਸੇ ਹੈ, ਜੋ ਅਸੀਂ ਹਮ ਖੇਤ ਮੇਂ ਕਾਮ ਕਰਤੇ ਹੈਂ, ਖੇਤ ਮੇਂ ਤੋ ਯੇ ਹਵਾ ਬਹੁਤ ਬਹੁਤ ਕੂਲ ਕੂਲ ਆਤੀ ਹੈ
1: ਜੀ।
0: ਹਾਂਜੀ, ਤੇ ਜੀ ਮੇਰੀ ਸੋਤੇ ਵੀਰੋਂ ਕੋ ਇਹੀ ਬੇਨਤੀ ਹੈ ਜੀ, ਪੇੜ ਪੌਦੇ ਕੋ ਪਾਣੀ ਦਿਓ ਤੇ ਪੰਛੀ ਕੋ ਪਾਣੀ ਜ਼ਰੂਰ ਦਿਓ ਜੀ।
1: ਜੀ ਬਿਲਕੁਲ ਸਰ।
0: ਬੇਟਾ ਆਜ ਨਾ ਦੋ ਜੋ ਦੇਸੀ ਮਹੀਨਾ ਹੋਤਾ ਹੈ, ਸਾਵਣ ਕਾ ਹੋਤਾ ਹੈ, ਜੋ ਬਹੁਤ ਪਿਆਰਾ ਹੋਤਾ ਹੈ, ਜੋ ਪੇੜ ਪੌਦੇ ਲੱਗਤੇ ਨਾ ਇਸ ਰੁੱਤ ਮੇਂ ਲੱਗਤੇ ਹੈ ਬੇਟਾ, ਪੇੜ ਪੌਦਾ ਕੋਈ ਵੀ ਪੌਦਾ ਲਾ ਦੇ ਬੇਟਾ, ਪੂਰਾ ਵਧੀਆ ਫੁੱਲ ਫੁੱਲ ਆ ਜਾਂਦੇ ਹੈ ਬੇਟਾ ਉਸਕੇ ਸੇ।
1: ਔਰ ਵੋ ਮੌਸਮ ਐਸਾ ਹੋਤਾ ਹੈ ਸਰ ਕਿ ਉਸਮੇਂ ਜੋ ਵੀ ਆਪ ਪੌਦੇ ਲਗਾਏਂਗੇ ਵੋ ਬਿਲਕੁਲ ਸਵਸਥ ਤਿਆਰ ਹੋਣਗੇ।
0: ਹਾਂਜੀ ਬੇਟਾ, ਕਿਆ ਆਵਾਜ਼ ਹੈ ਤੈਨੂੰ, ਤੁਹਾਨੂੰ ਬੇਟਾ ਮੇਰੀ ਸਮਝ ਆਤੀ ਹੈ, ਤੇ ਇਹ ਜੇ ਬੇਟਾ ਤੁਹਾਡੀ ਬਾਤ ਸਹੀ ਹੈ, ਪੇੜ ਪੌਦਾ ਕੋਈ ਵੀ ਲਗਾ ਦੋ ਵੋ ਖੂਬ ਹਰਾ ਹੋ ਗਿਆ ਬੇਟਾ।
1: ਜੀ ਸਰ। ਸਰ ਰੇਡੀਓ ਸੁਣਦੇ ਹੈ ਆਪ?
0: ਮੈਂ ਤਾਂ ਬਹੁਤ ਚਿਰਤਾ ਰੇਡੀਓ ਸੁਣਤਾ ਹੂੰ ਬੇਟਾ, ਜੋ ਟੈਂਪਲ ਗੋਲਡਨ ਟੈਂਪਲ ਹੈ ਨਾ ਜੀ, ਉੱਥੋਂ ਗੁਰਬਾਣੀ ਚੱਲਦੀ ਹੈ, ਜਲੰਧਰ ਲੇ ਕਰਤਾ ਹੈ, ਵੋ ਗੁਰਬਾਣੀ ਸੁਣਤੇ ਹੈ ਬੇਟਾ।
1: ਅੱਛਾ ਲਗਾ ਆਪਸੇ ਬਾਤ ਕਰਕੇ ਕਿ ਆਪਕਾ ਰੇਡੀਓ ਕੇ ਸਾਥ ਇਤਨੇ ਸਾਲੋਂ ਕਾ ਜੁੜਾਵ ਹੈ ਔਰ ਲਗਾਤਾਰ ਬਣਾ ਹੁਆ ਹੈ।
0: ਹਾਂਜੀ ਬੇਟਾ ਜੀ,
1: ਤੋ ਸਰ
0: ਹਮਾਰੇ ਪਾਪਾ ਜੀ ਸੇ ਪਹਿਲਾਂ ਬਹੁਤ ਸੁਣਤੇ ਉੱਥੇ ਚ, ਅਬ ਸਾਡੇ ਬਾਅਦ ਇਸਕੇ ਬਿਨਾਂ ਦਾ ਬੇਟਾ ਜੀ ਦੋ ਪਲ ਵੀ ਨਹੀਂ ਰਹਿ ਸਕਤੇ।
1: ਕਿਆ ਬਾਤ ਹੈ ਸਰ, ਬਹੁਤ ਅੱਛੀ ਬਾਤ ਹੈ ਸਰ।
0: 90 ਵਰਸੇ ਇਸਕੋ ਪੂਰੇ ਹੋ ਗਏ।
1: ਬਿਲਕੁਲ ਸਰ, ਬਹੁਤ ਅੱਛੀ ਜਾਣਕਾਰੀ। ਔਰ ਅਭੀ
0: ਤੁਮਕੋ ਵੀ ਬੇਟਾ, ਤੁਮਕੋ ਵੀ ਮੁਬਾਰਕਾਂ ਦੇਤੇ ਹੈ ਇਸਕੇ ਜਨਮ ਦਿਨ ਕੇ ਰੀਡੀ
1: ਜੀ। ਆਪਕੋ ਵੀ ਇੱਕ ਸ਼੍ਰੋਤਾ ਕੇ ਤੌਰ ਪੇ ਬਹੁਤ ਬਹੁਤ ਮੁਬਾਰਕਬਾਦ ਇਸ ਬਾਤ ਕੀ।
0: ਹਾਂਜੀ ਹਾਂਜੀ ਹਾਂਜੀ ਹਾਂਜੀ।
1: ਤੋ ਸਰ ਆਜ ਇਸ ਕਾਰਜਕ੍ਰਮ ਕੇ ਮਾਧਿਅਮ ਸੇ ਗੀਤ ਕੌਨ ਸਾ ਸੁਣਨਾ ਚਾਹੇਂਗੇ?
0: ਗੀਤ ਲਿਖਿਆ ਹੈ ਬੇਟਾ ਆਨੰਦ ਵਾਸੀ ਸਾਹਿਬ ਨੇ, ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਜੀ ਦਾ, ਤੇ ਗੀਤ ਗਾਇਆ ਹੈ ਬੇਟਾ ਮੁਹੰਮਦ ਰਫੀ ਸਾਹਿਬ ਤੇ ਭੈਣ ਦਾ ਜੀ ਕੇ। ਤੁਹਾਡਾ ਹੁਕਮ ਹੈ ਬੇਟਾ, ਗੁਣ ਗੁਣਗਣਾ ਕਰ।
1: ਬਿਲਕੁਲ ਬਿਲਕੁਲ ਸਰ, ਹੁਕਮ ਨਹੀਂ ਸਰ, ਇਹ ਆਪਸੇ ਰਿਕੁਐਸਟ ਹੈ, ਆਪ ਗਾ ਸਕਤੇ ਹੈਂ।
0: ਕਿਆ ਬਾਤ ਹੈ ਬੇਟਾ, ਤੁਹਾਡੇ ਸਾਥ ਬਾਤ ਕਰਕੇ ਬਹੁਤ ਅੱਛਾ ਲੱਗਾ ਬੇਟਾ। ਉਸਕੇ ਬੋਲਣ ਰੁੱਤ ਹੈ ਮੇਰੇ ਮਨ ਕੀ ਸਾਥੀ ਮੇਰੇ ਯਾਰੇ।